ਦਿਨਾਂ ਸਹਿਲਾ ਬਹੁਤ ਦਿਨਾਂ ਸਹਿ ਲਗਨ ਲੱਗੀ ਤੀ ਮਿਲਵੇ ਸਹਿਲ ਤੁਮਾਰੀ ਬਹੁਤ ਦਿਨਾਂ ਸਹਿ ਲਗਨ ਲੱਗੀ ਤੀ ਮਿਲਵੇ ਸਹਿਲ ਤੁਮਾਰੀ।